0: ਕਾ ਧਿਨ ਨਾਲਾ ਧਿਨ ਧਿਨ ਨਾਗ ਤੇ ਚਕ ਰਤ ਤੇ ਧਿਨ ਧਾਰਾ ਧਿਨ ਧਾ ਧਿਨ ਧਿਨ ਨਾਲਾ ਧਿਨ ਕਤ ਕਤ ਧਿਨ ਧਾਰਾ ਧਿਨ ਤੇ ਚਕ ਰਤ ਤੇ ਧਿਨ
1: আকাশবাণী শিলিগুড়ি। এখন শুনবেন শ্যামা সঙ্গীত। প্রথম গানটি শুনবেন রামকুমার চট্টোপাধ্যায়ের কণ্ঠে।